0: ਤੋ ਵੋਡਾਫੋਨ ਮੇਕਅਪ ਲੈਂਸ ਸੀਮਨ ਦੇ ਕਾਬੋਂ ਨਿਕਾਲੇ ਕੋ ਦਿਖਾਣ ਬੋਂ ਕਰਕੇ ਕਨੋ ਆਨੇ ਕੇ ਤੇ ਫਾਈਵ ਅਪ ਯੋਨ ਤੇ ਜਨੇ ਬੁਇੰਦਾਰਾ ਕੇ ਜਨੇ ਮੇ ਬੁਇੰਦਾਰਾ ਦੇ ਰੀਚਾਰਜ ਤੇ ਫੋਰ ਅਪ ਯੋਨ ਦੇ ਬੁਇੰਦਾਰਾ ਤੇ ਥਰੀ ਅਪ ਯੋਨ ਦੇ ਬੁਇੰਦਾਰਾ ਕੇ ਜਨੇ ਮੇ ਬੁਇੰਦਾਰਾ ਦੇ ਰੀਚਾਰਜ ਆ ਦੇ ਟੂ ਅਪ ਯੋਨ ਦੇ ਵੋਵਾ ਕੇ ਤੇ ਜਨੇ ਬੁਇੰਦਾਰਾ ਨੋ ਕੋਨ ਦੋ ਬੁਇੰਦਾਰਾ ਆ ਨੈਟ ਮਨੀ ਯੂ ਬੁਕਿੰਗ ਦੇ ਬੁਇੰਦਾਰਾ ਆ ਦੇ ਜਨੇ ਬੁਇੰਦਾਰਾ ਇਨ ਅ ਬੈਨ ਡੇਨ ਦੇ ਵੋਨ ਦੇ ਬੁਮ ਯੋ ਨੋ ਵਨ ਰੀਚਾਰਜ ਇਨ ਅ ਬੈਨ ਡੇਨ ਵੋਵਾ ਦੇ ਬੁਮ ਤੇ ਤੇ ਬੁਇਨਾ ਆ ਦੇ ਬੁਇਨਾ ਦੇ ਵੋਨ ਆਨ ਰੀਚਾਰਜ ਇਨ ਅ ਬੈਨ ਡੇਨ ਯੂ ਬੁਕਿੰਗ ਦੇ ਲੋ ਵੋ ਦੇ ਬੁਮ ਆ ਵੋ ਦੇ ਬੁਇੰਦਾਰਾ ਯੂ ਬੁਕਿੰਗ ਇਸ਼ੂ ਵੋ ਦੇ ਬੁਮ ਆ ਵੋ ਕਰ ਜੋ ਨਰੀ ਅਰ ਦੇ ਬੁਇੰਦਾਰਾ ਆ ਤੇ ਨੇ ਬੁਇੰਦਾਰਾ ਦੇ ਰੀਚਾਰਜ ਅਰ ਨਾ ਕੋਨਾ ਨੇ ਬੈਨ ਡੇਨ ਇਨ ਅਨ ਤੇ ਬੁਇਨਾ ਦੇ ਬੁਮ ਇਰੀ ਬੋ ਰੋਈ ਅ ਤੇ ਕੋਨਾ ਖੈਰਾ ਕਿ ਨੋ ਯੇ ਨਾ ਨਿਕਲ ਨਾ ਕਿਮ ਨਾ ਦੇ ਮੇਕਾ ਪੋਨਾਂਸਾ
1: Holy pass.